0: we're very happy that we leave the United Kingdom in a very, very much better state than when we came here 11 and a half years ago.
1: Thank you very much, Alice Platt, and a Hot Fruit Mix number 11. And without any hint of irony, Bucks Fizz there playing her show out. Wonderful stuff. The land of make-believe, I think that's where we're going right now.
2: ਦਨ ਵੀ ਵੀ ਸਦੀ ਚ ਅਵਤਾਰ ਬਹੁਤ ਹੁੰਦੇ ਨੇ ਅਸੀਂ ਸੱਚ ਵਿੱਚ ਭਰੋਸਾ ਰੱਖੀਏ ਤਾਂ ਇਸੇ ਤਰ੍ਹਾਂ ਜੀਏ ਇਕਤਾ ਵਿੱਚ ਪੈਣਾ ਤਾਂ ਪਾਵਾਂ ਸਹੀ ਰਸਤੇ ਤੇ ਬੋਲਦੇ ਹਾਂ